0: ਕਿਆ ਦੇਵਾ ਹਿੰਦੂ ਇਹ ਨਾ ਬੁਣੇ ਤੇ ਥੀਆਈ ਇਹ ਵੇਲਾ ਮੀਂਹ ਹੁਣ ਦੱਖਾ ਉਲੂਨ ਫੁਲੋਕ ਵਾਹਕ ਥਕੇ
1: سنسمه على الخرطوم
0: نکم ہر اے ناگے نو متی گا تھمن رس کلاں گے فاہ گلوا ہوسی میں

0: ਫਾਹੇ ਮੇ ਕੁਰਾਨ ਦੋ ਖੁਰਾ ਮੀ ਹੂੰ ਖਲੇ ਗਫਾਨ ਥਿਮਨ ਰਸ ਕਲਾਂਗੇ ਦੂਖ ਲਵਾਸ਼ ਏਵਰੇ ਨੇਗੇ ਨੇ ਗੁਤੁਮ ਅਜ਼ਾਬੁਗੇ ਤੇਰੇ ਥਿਮਨ ਰਸ ਕਲਾਂਗੇ ਏਵਰੇ ਨਿਖੰ ਹੁਰੇ ਗਿੰਦਵਾ ਹੁਸ਼ੀ ਮੇ
1: ਵਅਮਲੀ ਲਹੁਮ ਇਨ ਕੈਦੀ ਮਤੀਨ
0: ਅਦਿ ਏਵਰੇ ਨ ਥਿਮਨ ਰਸ ਕਲਾਂਗੇ ਲਸ ਕੁਰਵਮ ਹਮ ਕਸ਼ਵਰੁਂ ਥਿਮਨ ਰਸ ਕਲਾਂਗੇ ਰੇ ਵਿਵੁਂ ਗਦ ਫਦਵੇ ਗਿੰਵੇ

ਲੇਗ ਫਾਨ ਗੇ ਖਨਾ ਫਰਾਤ ਗਈਆਈ ਵੈ ਫਰਾਤ ਗਾ ਬੈ ਬਯੰ ਇਸ਼ੀਨ ਦੇ ਤਿਬਿੰ ਖਲੇਗ ਫਾਨ ਗੇ ਅਰਿਹ ਦਿਵਮੰ ਅਵਸਵ ਗੰਨਨੀ ਕੀਵੇ ਹੈ ਯੇ।

0: ਮੈਂ ਬਫੈਂਗੇ ਫਾਫਤ ਫੁਸਵਾ ਦੇ ਵਮਸ਼ਾ ਦੁਨੀਆ ਆਖਰੇ ਪਾਚ ਵਿਰੇ ਕੁਰੇ ਵਮੰਗੇ ਦੀ ਦੁਆ ਕੁਰਮਾ ਵਿਸ ਨਬਵੀ ਇਰਸ਼ਾਦਾ ਕੀਰਤ ਕੁਰਾਨ ਗੇ ਆਇਤ ਤੋਗਾ ਬਾਰਵਲ ਫਾਫਾਵੇ ਮੈਂ ਬਫੈਂ ਨੰ ਹਿਉ ਦੁਆ ਕੁਰਮ ਗੇ ਵਾਹਕ ਦਾ ਕਾਰੋ ਮੈਂ ਬਫੈਂ ਗੇ ਫਰਾਤੁੰ ਦਰਿਨ ਨੰ ਹਿਉ ਦੁਆ ਲਿਬਿਨ ਵਿਗੋਤਕਾ ਤੇਮਾ ਗੇ ਹੁਰੀਹਾ ਕਮੇ ਵਟਟੰ ਕੁਰਵੇ ਤੋ ਮਸੇ ਕੇ ਕੁਰਮਕੀ ਕੋਮੇ ਦਰੀ ਗੇ ਮਚਾ ਵਾਜਿਬ ਵਗੇ ਵਾ ਕਮੇ ehni membe fang hituga jassafa hurumge sababun membe fang hitan ekuri asaruge sababun daringe macha kurave duaya allah hademedu evve sura hinuwa kamga hadis ka bayan kurwa fawe membe fang duniya du kurma fawes emi hunnan heo darma libenwi mage kamuka heolafa salih tariyegge dua himenigen ve e membe fang nan heo edigin darin kura sadaka takiwes ege daruma membe fang nan libene kame membe fanang hiwe dige membe fan duniya du kurma fau emi hunge namuga hajju wuma kiwes duaye maulumat lufi ashekh ahmed mamoun
1: Mama, halu kihine?
2: Alhamdulillah. Darifulu menge halu kihinetta?
1: Aharami misrangalo. Mama, konkametta ti kollani. Gene mama, aharami ngata.
3: Mama, ti havurukun uleen kamenne. Aharami tikan kolla faano.
2: Darifulu meng haadarangade. Tiguta mama gatangyas. Mama, halu balala. Mama ke kantatta kolla deti mama warang ufave
4: kirit qur'anuge qaf suratuge asharwana ayatuga allah taala wahi kurava fave ma yalfidu min qawlin illa ladayhi raqibun atid manai kura amalta balahattawan enaage kariga hadirwe malaikata kuneti ಏನಾಯಕಂ ಎವ್ವೆಸ್ ಬಹೆನ್ ನುಬುನೆ
5: ಮೇರ ಕಡಿ ರೇಗಂಡು ದಿಹಗಡಿ 30 ಮಿನಿಟ್ ಮೀ ತೀನು ಕಡೋ

0: ਏ ਈਮਾਮ ਵਿੱਚ ਮੀਸ ਤਕੁਨੇ ਤੇ ਬੈ ਮੇ ਹੁੰਗੇ ਅਮਿਲ ਨਫਸ ਤਕਾਏ ਤੇ ਬੈ ਮੇ ਹੁੰਗੇ ਅਹੁਲ ਵੇਰੀ ਨਰਕਾਏ ਸਲਾਮ ਕੁਰਾਸ਼ ਏ ਨਰਕਾਏ ਕੇ ਤਰਕੀ ਮੀ ਹੁੰਨਾਏ ਹਿਲੇ
1: ਇਸਲਾਮੀ ਤਰਬੀਅਤ
2: ಅಡುವಸವಂತಿಯಾಗಿಂದವಣಿ ಬೇಫ್ಲುಂಗೆ ದೀನಿ ಮುರ್ಷೀದ್
1: ದೀನುಗೆ ಅಡು ದೀನುಗೆ